0: कमजोरी को कर दो बाय बाय केसन ताकत प्लस।
1: जी जनाब, कमजोरी को बाय बाय कर सकते हैं आप केसन ताकत प्लस के इस्तेमाल से। ताकत प्लस आपको कहाँ मिलेगा और इसकी कीमत कितनी है? तो जनाब, ताकत प्लस इस वक्त जो हमने आप लोगों को दिया हुआ है वो 10 दिन की खुराक है, तकरीबन 10 दिन चलेगा आपका, और इसकी कीमत 500 रुपए है। महंगा कह भी सकते हैं, नहीं भी कह सकते, क्योंकि इसके अंदर खालिस कुदरती वो अज़ा जो आपको ताकत देते हैं उन्हीं को हिस्सा बनाया गया है। और जो ताकत देने वाली चीजें होती हैं जैसे कि काजू, पिस्ता, बादाम, अखरोट, ये चीजें तो अलग से हैं, लेकिन इसके अलावा जो जड़ी बूटियां इसके अंदर शामिल की गई हैं वो भी काफी कास्टली, और वो भी इंडियन क्वालिटी की हर्ब्स को इसके अंदर शामिल किया गया है, जो कि बहुत ज्यादा मुआवन है आपके सेहत को बनाने के लिए। तो ये 500 रुपए का आपको पैक मिलेगा जनाब। अगर आप टांक में मौजूद है, मेरा प्रोग्राम सुन रहे हैं, तो जनाब ट्रैफिक पुलिस के सामने जो सदाम प्लाजा है, ठीक है जनाब, जिसे पुरानी रमजान मार्केट कहते हैं, वहां पर जाएंगे तो इमरान जनरल स्टोर है, अरबाब जनरल स्टोर है, अरबाब के पीछे जो मार्केट के अंदर सीढ़ी के नीचे दो दुकानें हैं, शाह नंबर 3-4, हाजी जरबत खान मंसूर जनरल स्टोर जनाब, आप वहां से भी हमारी ये प्रोडक्ट हासिल कर सकते हैं। इसके अलावा टांग के अंदर बिलाल मार्केट जो है वहां पर जो है नसीम जनरल स्टोर है, वहां पर भी हासिल कर सकते हैं। इसके अलावा अब्दुल्ला जनरल स्टोर, सिटी जनरल स्टोर, आयान जनरल स्टोर, फैसल गिफ्ट सेंटर, यानी जहां जहां से भी आप केसन के प्रोडक्ट, अदर प्रोडक्ट हासिल करते हैं वहां से हासिल कर सकते हैं। अगर डेरस मिल खान में हमें सुन रहे हैं तो केसन की अपनी शॉप जनाब आप लोगों के पास मौजूद है, ब्लेसिंग पीपल हैं, आपके अपनी कंपनी केसन मियां कमर्शियल मार्केट के पीछे अकबर प्लाजा है और वहां पर है केसन शॉप, आप वहां से बाजार से मुनासिब कीमत पर हासिल कर सकते हैं केसन ताकत प्लस। इसके अलावा अगर आप मौजूद हैं चौचुगला के साथ फारूक आरसेरा, अमान जनरल स्टोर, फैमिली शॉपिंग सेंटर, अलफरीद कॉस्मेटिक, शीश महल, इन सब दुकानों पर आपको केसन ताकत प्लस मिलेगी। ना मिलने की सूरत में हमारा नंबर डायल कीजिएगा, और हमारा नंबर क्या है आप भी अपने पास सेव कर लीजिए, कागज और पेन उठा लीजिए या फिर अपना मोबाइल अपने हाथों में ले लीजिए। हमारा नंबर 03449363366, 03449363366, इस नंबर पर आप रब्ता कर सकते हैं। इसके अलावा जफराबाद के अंदर हाजी जरी जनरल स्टोर, हाजी जरी जनरल स्टोर नज खरोटी प्लाजा, आप वहां से हासिल कर सकते हैं। इसके अलावा अल-फैसल मार्केट के अंदर जनाब जो है अब्दुर्रहमान जनरल स्टोर, और इसी तरीके से आड़ा रोड के ऊपर जो है हमारी एक सेल पॉइंट है खान कॉस्मेटिक्स, मौलाना अलाउद्दीन साहब के मदरसे के बिल्कुल सामने, आप वहां पर हमारी सारी प्रोडक्ट हासिल कर सकते हैं। लेकिन आप इसके अलावा शो यूसुफ अड्डे के ऊपर जनाब जो है जाहिद शॉपिंग सेंटर, और उसके साथ मजार वाली गली जो है शो यूसुफ दरबार वाली गली में उमर जनरल स्टोर है, वहां पर भी हमारे प्रोडक्ट हासिल कर सकते हैं जनाब। और इस वक्त आप लोगों की कॉल्स लेंगे, फर्स्ट कॉलर हमारे साथ हैं, उन्हें मौका देते हैं और उनका नाम जानने की कोशिश करते हैं। अस्सलाम वालेकुम।
2: वालेकुम सलाम खैर भाई, क्या हाल है? ठीक ठाक हो?
1: जी अल्हम्दुलिल्लाह ठीक ठाक। कौन है हमारे साथ जनाब, नाम बताएंगे अपना?
2: रिजवान सैफ, रिजवान हिम्मत से बात कर रहा हूँ।
1: रिजवान भाई हिम्मत से बात कर रहे हैं, रिजवान भाई कैसे हैं आप? ठीक है, खैरियत से हैं?
2: शुक्र सर। मेरे सिर्फ दोस्त सवाल है कि सर, एक दोस्त है वो पूछ रहा था कि काम करते नहीं मिलूंगा वाला ना, वो कहता कि चेहरे आते दाने नहीं है लेकिन उसके लिए तो चेहरा काला हो गया ना, तो वो कहता कि कौन सी क्रीम इस्तेमाल करें? तो मैंने कहा खरीद भाई से पूछ के बता दूं, हम तो उनके प्रोडक्ट इस्तेमाल करते रहते हैं ना।
1: हाँ बिल्कुल, आप हमारे प्रोडक्ट इस्तेमाल करते हैं, तो क्रीमों में अभी आपने हमारी कोई क्रीम इस्तेमाल नहीं की है?
2: नहीं, क्रीमों में क्योंकि मैंने तो आपको बताया कि उस दिन आपको सर डिटेल बताया कि 5-6 आपके प्रोडक्ट इस्तेमाल कर रहे हैं, जो बुलबुल को भी लगाया था, शायद आपको मुझे पहचाना नहीं मैंने आपको
1: उस दिन आपने बताया था ताकत प्लस भी, आई थिंक आपने कहा था कि मैंने ली है आपकी दुकान से।
2: बिल्कुल बिल्कुल, वो उसका भी अच्छा रिजल्ट है सबको, मुझे तो मैं तो मुतमिन भर के मैंने 2-4 फैमिलियों को ना, और भी उनका जो कहते हैं कि क्या
1: अच्छा जी, ताकत प्लस जैसे हम आप लोगों को बता रहे हैं और हम जैसे कहते हैं कि ये ताकत से भरपूर है और आपके जिस्म के अंदर जान आती है, तो वाकई ऐसा है या बस हमारा ट्रैक बना हुआ है ऐसा?
2: नहीं نہیں بالکل واقعی ایسا ہی جان جاتی ہے, اور جو درد ہے نا قسم سے درد کا نام نشان نہیں رہتا ہے.
1: شفا درد تو آپ ابھی بات بھی نہیں کر رہے, لیکن آپ وہ بھی استعمال کرتے ہیں, طاقت پلس تو طاقت پلس ہے, لیکن شفا درد بھی آپ نے کس مرض کے لیے استعمال کیا؟ ہمارا آئل جو کہ شتر مرغ کا تیل ہے,
2: یہ اصل میں نا جوڑوں میں درد تھا, والدہ کے ریفرائی سے لے لیا ہے, اور میری کمر میں بہت زیادہ درد ہوتا تھا نا,
1: اچانک
2: نا پڑ گیا تو اس کی مالش کیا تو قسم سے اب درد کا نام و نشان بھی نہیں,
1: نام و نشان بھی نہیں. ہم یہ کہتے ہیں کہ ہمارا جو شفا درد ہے وہ جڑ سے خاتمہ کرتا ہے درد کا, تو یہ بات درست ہے؟
2: بالکل بالکل یہ بات درست ہے, اور ملک صابن بھی استعمال کیا وہ بھی اچھا ہے.
1: اچھا ملکی صابن سیرپ ملکی صابن میں آپ کو کیسا جسم چہرہ نرم و ملائم ہو جاتا ہوگا, خشکی تو نہیں ہوتی ہوگی بالکل بھی اس سے؟
2: نہ وہ چھوٹی ہمشیرہ استعمال کر رہی ہے, میرے سر میں الرجی ہے, اس کا کیا کوئی آپ کے پاس ہے؟
1: الرجی کے لیے آپ اسے ریگولر استعمال کرو ہے نا ملکی صابن کو, یہ بہت سارے لوگ ہمیں بتاتے ہیں کہ ہماری الرجی خارش اسی صابن سے ختم ہو گئی ہے, نہیں تو پھر آپ
2: سر میں میرے سر میں سر میں.
1: اچھا سر میں ہے آپ کا, تو سر میں تو آپ ہمارا آئل لگائیں اس سے بھی ختم ہو.
2: وہ چھوٹی ہمشیرہ لگا رہے وہ بھی ہم استعمال کر رہے ہیں, میں نے اپنا لینا ہے آؤں گا ان شاء اللہ. آپ کو کہا تھا کہ شاپ پہ آئے, آپ کی شاپ ڈھونڈتے اس دن.
1: ہاں بتا رہے تھے آپ مجھے, تو ٹائم میں نے آپ کو بتا دیا تھا اسی ٹائم میں آئیں گے, اپنے مسئلے بتائیے گا, اور انشاءاللہ آپ لوگوں کے ہر فکر کا حل جو ہے نا, ہر پریشانی کا حل کیسن کے پاس ہے. آپ جو بتا رہے ہیں جس بھائی کا چہرہ آپ کہتے ہیں کہ کالا ہو گیا, تو اسے بولیں کہ کیسن کی جو گلوٹا وائٹ کریم ہے, کون سی کریم؟ گلوٹا وائٹ. اس کے چھائیاں وغیرہ تو نہیں ہے نا, صرف رنگت کا مسئلہ ہے.
2: رنگت کا مسئلہ, اور پاؤں اور ہاتھ بھی کالے ہو گئے ہیں.
1: بس ہاتھ پاؤں, میری بات سنیں. اسے کہیں کہ گلوٹا وائٹ کریم کیسن کی ملتی ہے 350 روپے کی, وہ لے لے. اور اگر ہاتھ پاؤں ویسے صابن سے تو خیر کام آ جاتا ہے, لیکن ہماری ہینڈ اینڈ فٹ کریم بھی ہے وائٹنگ کے لیے, ہاتھ پاؤں کو گورا کرنے والی ہماری کریم بھی ہے, تو وہ لے لیں تو ان شاء اللہ دونوں سے مسئلہ حل ہو جائے گا.
2: ان شاء اللہ میں آپ کی شاپ پہ آؤں گا نا, تو اس کا اسے کہوں گا کہ جا رہا ہوں اور لینی ہے تو دے دے گا تو لے لیں گے.
1: ٹھیک ہے.
2: ان کی پرائز کیا؟ 350 روپے.
1: 350 دونوں ہاتھ اور پاؤں کو جو گورا کرنے والی کریم ہے اس کی قیمت بھی 350 ہے, اور جو چہرے کو گورا کرنے والی کریم ہے اس کی, یعنی کہ 700 روپے کا ٹوٹل خرچہ ہے. 200 روپے کے ساتھ میں صابن لے لیں گے, گلوٹا کا یا ملکی یا زعفرانی, کوئی بھی تینوں صابنوں میں سے کوئی ایک لے لیں, یا رائس کا لے لیں, بس پھر کام تمام. ان شاء اللہ 900 روپے کے اندر آپ کو چمکائیں گے ہم. ٹھیک ہے نا؟
2: بالکل وہ بالکل آپ کا بہت سارے سب دوست تین فیملی کو اور بھی کنوینس کیا ہوا ہے, انشاءاللہ وہ پیٹ کم آگے ان کو سب پروڈکٹ ایسے ایسے دیں گے, گھر میں پلائیں گے. سیرپ تو بھی پلا دیا ہے.
1: بس سیرپ تو ہر گھر کی ضرورت ہے بھائی, سیرپ تو ہر گھر کے اندر ہونا چاہیے. کبھی بھی پیٹ میں درد ہو, کبھی بھی سینے کے اندر جلن ہو, تو فوراً سے 2 چمچ 2 ڈھکن لیں گے, 2-3 منٹ میں فرق آ جاتا ہے بھائی میرے, ایسا ہی ہے نا؟
2: بالکل بے شک وہ تو پلا دیا, ایسے ایسے ان کو کنوینس کرتا ہوا اور آپ کے جو پروڈکٹ ہے اس کو کھلانا شروع کر دیا.
1: بہت شکریہ جی آپ کی محبت کا بھائی, بہت مہربانی. تھینک یو.
2: ابھی
1: تھینک یو سو ویری مچ جی. بھائی ہمارے ساتھ ہے اور کیسن کے تقریباً ساری پروڈکٹس کو استعمال کرتے ہیں, اور ہر ایک پروڈکٹ کے گن گا رہے تھے, اور کیسن ہے ہی ایسی کمپنی الحمدللہ کہ آپ ہماری کوئی بھی پروڈکٹ استعمال کریں گے آپ تعریف کیے بغیر نہیں رہیں گے. السلام علیکم. جناب صادق بھرا چھینے کول سر نال کیویں حال ہے بھرا؟ ٹھیک ٹھاک
2: شکر اللہ دی مہربانی.
1: کال کی تو بغیر نہیں رہ سکتے, کال پروگرام سن سو تو بات سن الویسو بھی ضروری ہے جی, ضروری ہے
2: پروگرام بندے دی آواز ہوندی پر سورا نال بتا دے کال کرے.
1: اچھا جی سارے نام ات انہاں لوگاں چ آندے فیضان للہ بھی کالا دے شروع ہو سی, تو کوئی بے چینی ہو سی, سکون نہ ہو سی کہ کال میری کر لگ سی, تو بھائی نے گال دی سی میری
2: سٹ لگی ہوں زخم زخم تے لاونا چاہیے کہ نہیں لاونا؟
1: نہیں زخم تے نہ لا سکو, زخم تے نہیں لاونا. ٹھیک ہے جناب, کیونکہ یہ جرا سارا تیل ہے نا, یہ بیسیکلی شتر مرغ کا تیل تو ہے, لیکن ان دے وچ کچھ جڑی بوٹی ہے نا, تو ایک جڑی بوٹی یہ جڑی رتی مرچ ہوندی ہے, ہے سی, اوندا ایک ارک بھی ہوندا ہے. ٹھیک ہے جناب, ਅਰਕ ਵੀ ਈ ਤੇਲ ਦੇ ਵਿਚ ਸ਼ਾਮਿਲ ਏ ਜਿਹਦੀ ਵਜ੍ਹਾ ਕੋਲ ਉਹ ਜਿਵੇਂ ਜਿਸਮ ਤੇ ਲਾਉਣ ਦੇ ਵਿਚ ਜਿਸਮ ਥੋੜੀ ਦੇਰ ਵਾਸਤੇ ਤੁਹਾਡਾ ਗਰਮ ਹੀ ਥੀ ਵੈਂਦਾ, ਉਹ ਜ਼ਰੂਰੀ ਹੁੰਦਾ ਜਿਸਮ ਕੋ ਗਰਮ ਕਰਨਾ, ਤਾਂ ਇਹੋ ਤੁਸੀਂ ਜ਼ਖਮ ਦੇ ਉੱਤੇ ਸਹੀ ਨਿਵੇ ਲਾ ਸਕਦੇ, ਠੀਕ ਹੈ ਸਰ? ਸੱਟ ਲੱਗ ਵਾਂਗੇ, ਕੋਈ ਸੱਟ ਲੱਗ ਵਾਂਗੇ, ਚੋਟ ਲੱਗ ਵਾਂਗੇ, ਅੰਦਰੂਨੀ ਤੌਰ ਤੇ ਕੋਈ ਮਸਲਾ ਥੀ ਗਈ ਹੈ, ਉਹਦੇ ਵਾਸਤੇ ਇਸਤੇਮਾਲ ਕਰੇ ਸੋ ਫੌਰੀ ਤੌਰ ਤੇ ਰਿਸਪੋਂਸ ਕਰੇ, ਤੁਸੀਂ ਇਸਤੇਮਾਲ ਹੀ ਕੀਤਾ ਹੋਇਆ, ਠੀਕ ਹੈ ਜਨਾਬ? ਸ਼ਿਫਾ ਦਰਦ ਆਇਲ, ਲੇਕਿਨ ਜ਼ਖਮ ਕੋਲ ਇੱਕੋ ਬਚੇ ਸੋ ਜ਼ਖਮ ਤੇ ਕੋ ਇਸਤੇਮਾਲ ਨਹੀਂ ਕਰਨਾ। ਅੰਦਰੂਨੀ ਮਾਮਲਾ ਜਿਹੜੇ ਹੁੰਦੇ ਉਹਨਾਂ ਦੀ ਵਜ੍ਹਾ ਤੋਂ ਦਰਦ ਹੀ ਨਾ ਪਿਆਉਂਦਾ, ਤਾਂ ਇਹ ਤੇਲ ਜਜ਼ਬ ਥੀ ਕੇ ਅੰਦਰ ਵੰਗ ਕੇ ਜੜ ਕੋਲ ਉਹ ਦਰਦ ਦਾ ਖਾਤਮਾ ਕਰਦਾ ਸੀ। ਰਮਕ ਪਰੋਏ ਦੇ ਵਿਚ ਬਿਲਕੁਲ ਸਾਰੇ ਪ੍ਰੋਡਕਟ ਵਹਿੰਦੇ ਰਹਿੰਦੇ ਨੇ, ਪਰੋਏ ਦੇ ਵਿਚ ਜਿਹੜਾ ਹੈ ਇਮਰਾਨ ਜਨਰਲ ਸਟੋਰ ਹੈ, ਰਮਕ ਦੇ ਵਿਚ ਅਵੇਸ, ਅਵੇਸ ਦਾ ਪਤਾ ਕਰੇ ਸੋ ਅਵੇਸ ਜਨਰਲ ਸਟੋਰ ਰਮਕ ਬਾਜ਼ਾਰ ਦੇ ਵਿਚ ਮੇਨ ਦੁਕਾਨ ਨੇ, ਡਾਡੀ ਵਾਲੇ ਭਾਈ ਜਾਨ ਹਨ, ਬਹੁਤ ਵੱਡਾ ਸਟੋਰ ਇਹਨੇ ਅਵੇਸ ਜਨਰਲ ਸਟੋਰ ਰਮਕ, ਠੀਕ ਹੈ ਸਰ? ਤਾਂ ਇਨਸ਼ਾਅੱਲਾ ਉੱਥੇ ਵੈਸੋ ਤਾਂ ਉੱਥੇ ਸਾਰੇ ਪ੍ਰੋਡਕਟ ਤੁਹਾਨੂੰ ਹਰ ਸ਼ੈ ਮਿਲ ਵੈਸੀ, ਸਾਡਾ ਐਫਐਮ ਉੱਥੇ ਨਹੀਂ ਚੱਲਦਾ, ਲੇਕਿਨ ਅਲਹਮਦੁਲਿਲਾ ਇਵੇਂ ਲੋਕਾਂ ਨੇ ਮਸ਼ਹੂਰ ਡੇਰੇ ਦੇ ਲੋਕਾਂ ਨੂੰ ਇਤਨਾ ਮਸ਼ਹੂਰ ਕਰ ਦਿੱਤਾ ਕਿ ਰਮਕ ਪਰੋਏ ਦੇ ਲੋਕ ਹੀ ਸਾਰੇ ਕੋਲ ਕਾਟਨ ਦੇ ਕਾਟਨ ਗਿਣ ਵੈਂਦੇ ਨੇ ਕਿਸਨ ਦੇ, ਕਿਉਂਕਿ ਹਰ ਕਹਿੰਦੇ ਰਿਸ਼ਤੇਦਾਰ ਆਸ ਪਾਸ ਦੇ ਇਲਾਕੇ ਇੰਨਾ ਰਹਿੰਦੇ ਨੇ, ਜਿਵੇਂ ਤੁਸੀਂ ਹੁਣ ਉਹਨਾਂ ਕੋਲ ਦੱਸਿਆ ਤੇ ਕੋਈ ਡੇਰੇ ਵਾਲੇ ਵੀ ਨਹੀਂ ਬੈਗ ਡਿਸੈਂਦੇ ਰਹਿੰਦੇ ਨੇ, ਤਾਂ ਉਹਨਾਂ ਕੋਲ ਰਮਕ ਅਵੇਸ ਟ੍ਰੇਡਰ ਤੋਂ ਭੇਜੋ, ਸੋ ਅਵੇਸ ਜਨਰਲ ਸਟੋਰ ਤੇ ਮਿਲ ਵੈਸੇ, ਠੀਕ ਹੈ ਵੀਰਾ? ਦਰਦਾਂ ਦੇ ਖਾਤਮਾ ਅਸਾਂ ਕਰੇ ਸੋ ਤੇ ਤੁਹਾਡੇ ਕਮਜ਼ੋਰੀਆਂ ਦਾ ਵੀ ਖਾਤਮਾ ਇਨਸ਼ਾਅੱਲਾ ਕੇਸਨ ਤਾਕਤ ਪਲੱਸ ਨਾਲ ਕਰੇ ਸੀ, ਤੇ ਦਰਦ ਦਾ ਖਾਤਮਾ ਸ਼ਿਫਾ ਦਰਦ ਨਾਲ ਕਰੇ ਸੀ, ਠੀਕ ਹੈ ਵੀਰਾ?
2: ਬਿਲਕੁਲ,
1: ਖਰਾਬ ਹੋਵੇਂ ਹਾਜ਼ਮੇ ਖਰਾਬ ਹੋਵੇਂ ਤਾਂ ਹਾਜ਼ਮੇ ਕੰਟਰੋਲ ਸਿਰਪ ਨਾਲ ਠੀਕ ਕਰੇ ਸੂ ਹਾਜ਼ਮੇ ਕੋ, ਠੀਕ ਹੈ? ਹਾਂ ਬਸ ਇਹਨਾਂ ਕੋ ਰੂਟੀਨ ਚ ਇਸਤੇਮਾਲ ਕਰੋ, ਘਰ ਚ ਰੱਖੋ ਤੇ ਬਹੁ ਵਡੇ ਵਡੇ ਖਰਚਾ ਕੋਲ ਆਪਣੇ ਆਪ ਕੋ ਬਚਾਓ ਸਹੀ, ਕੇਸਨ ਤੁਹਾਡੀ ਹਮਦਰਦ ਕੰਪਨੀ। ਸਾਦਿਕ ਵੀਰਾ ਬਹੁ ਮਿਹਰਬਾਨੀ, ਕੱਲ ਇੱਕ ਦੁਕਾਨਦਾਰ ਆਏ ਹਮਾਰੀ ਦੁਕਾਨ ਕੇ ਉੱਪਰ, ਕਹਿ ਰਹੇ ਥੇ ਯਾਰ ਯੇ ਕਿਆ ਹੈ ਸੋਪ ਬੇਸ, ਹਰ ਲੜਕੀ ਮੰਗ ਰਹੀ ਹੈ, ਬਤਾਓ ਭਾਈ ਕਿਸ ਤਰ੍ਹਾਂ ਦੋਗੇ, ਦਰਜਨ ਕਿਸ ਤਰ੍ਹਾਂ ਕਾ ਮਿਲੇਗਾ, ਦੋ ਦਰਜਨ ਕਿਸ ਤਰ੍ਹਾਂ ਕਾ ਮਿਲੇਗਾ? ਤੋ ਭਾਈ ਯੇ ਕੇਸਨ ਕੰਪਨੀ ਹੈ ਜੋ ਆਪਕੋ ਐਸੇ ਐਸੀ ਪ੍ਰੋਡਕਟ ਪ੍ਰੋਵਾਈਡ ਕਰਤੀ ਹੈ ਜੋ ਕੰਪਨੀਆਂ ਅਭੀ ਸੋਚ ਵੀ ਨਹੀਂ ਰਹੀ ਹੋਤੀ ਕਿ ਯੇ ਵੀ ਕੋਈ ਚੀਜ਼ ਹੈ ਔਰ ਯੇ ਵੀ ਹਮਨੇ ਬਨਾਨੀ ਹੈ ਔਰ ਲੋਗੋਂ ਕੀ ਜ਼ਰੂਰਤ ਬਣ ਜਾਤੀ ਹੈ। ਅਸਲਾਮ ਅਲੈਕੁਮ।
2: ਵਾਲੇਕੁਮ ਸਲਾਮ ਖਲੀਲ ਭਾਈ, ਕੀ ਹਾਲ ਕੀ ਖੈਰ
1: ਹੈ? ਜੀ ਜੀ ਅਲਹਮਦੁਲਿਲਾ, ਅੱਲਾ ਦੇ ਸ਼ੁਕਰ ਹੈ, ਠੀਕ ਠਾਕ। ਮੁਲਾਜ਼ਮ ਦੁਕਾਨਦਾਰ ਰਣਵਾਲ ਕੋ ਸਾਨੂੰ ਕਾਲ ਕਰਨ ਦੇ ਪੈਣ, ਕਿਵੇਂ ਹਾਲ ਹੈ ਭਾਈ ਜਾਨ? ਠੀਕ ਕਿਵੇਂ ਤੁਸਾਂ?
2: ਇਸਤੇਮਾਲ ਕੀਤਾ?
1: ਅੱਛਾ ਜੀ, ਠੀਕ ਹੈ।
2: ਤਕਰੀਬਨ
1: ਜਿਸਮ ਦਾ ਸ਼ਲ ਥੀ ਹੋਣਾ, ਜੰਗਾਂ ਦਾ ਸ਼ਲ ਥੀ ਹੋਣਾ, ਦਰਦ ਕਮਜ਼ੋਰੀ ਸੁਸਤੀ ਹਰ ਸ਼ੇ ਖਤਮ ਥੀ ਗਈ ਸੀ?
2: ਬਿਲਕੁਲ
1: ਬਿਲਕੁਲ ਬੇਹਤਰੀਨ
2: ਕਮਜ਼ੋਰੀ
1: ਕਮਜ਼ੋਰੀ ਹੈ ਨਾ, ਇਹ ਜੰਗਾਂ ਦਰਦ ਵਾਲੀ ਖੜ ਨਾ ਸਕਣਾ ਜਾਂ ਚੱਕਰ ਆਉਣਾ ਜਾਂ ਇਹ ਕਿਸਮ ਦੀ ਥੱਕ ਵੰਜਣਾ, ਤਾਂ ਇਨਸ਼ਾਅੱਲਾ ਇਹ ਸ਼ੈ ਨਾਲ ਖਤਮ ਹੋ ਸੀ। ਹਫ਼ਤੇ 3 ਦਫ਼ਾ ਹੀ ਕੋ ਅਗਰ ਇਸਤੇਮਾਲ ਕਰਦੇ ਰਹੋ ਨਾ ਤਾਂ ਇਵੇਂ ਸਿਹਤਮੰਦ ਰਹੋ ਤੇ تھکسو شکسو نہیں تے درد وغیرہ ختم ہو سن انشاءاللہ. سارے پروڈکٹ تہاڈے کول تے بھائی رنوال دے نال جتنے علاقے وی ہن تے رنوال شہر دے وچ جتنے لوگ بھینیاں دے بھرا سگ سن دے پین اے سہیل مدرسے تے نال ملازم دکاندار ہے بھائی انہاں دے گھر وی پروڈکٹ مل دین کیسن دے تے انہاں دی دکان دے تے وی سارے پروڈکٹ جویں تو کو اپ دے سن دے پین کہ طاقت پلس کتنی زبردست ہے او اپ استعمال کرن دے پین دے علاوہ آئل شیمپو صابن فیس واش جس شے تو ضرورت ہوے تے ملازم بھائی تو پہنچو. ٹھیک ہو گیا بھائی جان؟
2: بالکل
1: ضروری ہے سہی. تو سمجھو ایک شہر گن کے اپنے شہر ویسو تے لوگ پیسے جو لیسن تے کم از کم تہاڈا اپنا تجربہ تو ہوئے نا کہ واقعی یہ پروڈکٹ کم کریندی ہے کہ نہیں کریندی. لیکن جی کمپنی اتنے زیادہ پروڈکٹ بنانے پی تو یہ تھی سکتا ہے کہ کوئی ایسی شہر بڑھاوے جانے ریزلٹ نہ ہو؟ یہ تو نہیں تھی سکتا. ٹھیک ہے جی.
2: اعتماد
1: کمال ہے بالکل. ان کوئی شے ایسی ہے جیری فوری طور تے جسم کو طاقت نہیں دی ہے تے ساری کمزوریاں ختم تھی ویندے. بہو مہربانی بھائی جان. تو خام خواہ استعمال کریں جی. تھوڑے بہو پیسے اپنی جان تے بھی لاوین. ہاں جی
2: ٹھیک
1: ہے. جناب ایک دوستوں کو سلام بھائی. یہ ہمارے ساتھ رنوال ٹانک ایف ایم کو سن رہے ہیں بھائی اور کہہ رہے ہیں کہ سب کو میسج دے رہے ہیں کہ بھائی طاقت پلس, طاقت پلس کو استعمال کریں.
3: طاقت پلس, طاقت پلس.
1: جناب کیسے نیچرل پاکستان کا طاقت سے بھرپور نیوٹریشنل سپلیمنٹ طاقت پلس. جی کالر ہے ہمارے ساتھ. السلام علیکم.
4: وعلیکم السلام خلیل بھائی. حال سنو
1: جناب, کیا حال ہے جی؟ ٹھیک ٹھاک
4: خیر خیریت شکر الحمدللہ.
1: نام بتائیں گے جناب اپنا ہمیں؟
4: جی جی, میرا نام حاجی قاسم کیس سے بول رہا ہوں جی.
1: حاجی قاسم کیس سے جناب پہلی دفعہ کال کیا آئی تھنک آپ نے ہمیں؟
4: جی جی ہاں, پہلی دفعہ کیا. جو آج چار دن ہو گئے کہ تین دن تمہارا بالکل سروس نہیں آ رہی, آواز بالکل ہے, کوئی دوسرا اسٹیشن لگا ہوا ہے.
1: ہاں ہاں, یہ آپ کا پہاڑ پورا آج کل نہیں چل رہا, 97 نہیں چل رہا, یہ 91 چل رہا ہوگا آپ کے پاس.
4: ہاں بس یہ بات مجھے, میں سن رہا تھا طاقت پلس کے بارے میں نا.
1: جی جی بالکل.
4: مجھے ہے شوگر.
1: اچھا شوگر ہے آپ کو؟
4: شوگر ہے, شوگر بہت عرصے سے ہے اور میں دوائیاں کھا رہا ہوں. میرے دل کا بھی مسئلہ ہوا ہے اور شوگر ہے, گردے کا بھی مسئلہ تھا. وہ تو الحمد للہ شکر ٹھیک ہو گیا. میں یہ استعمال کر سکتا ہوں کہ یا نہیں؟
1: اصل میں یہ جو طاقت پلس ہے نا, یہ شوگر فری نہیں ہے.
4: شوگر فری نہیں ہے؟
1: نہیں ہے. ٹھیک ہے جناب, لیکن ہمارے آپ کے وہاں پر جو پہاڑپور کے لوگ ہیں ایک دو شوگر کے پیشنٹ, کیونکہ اس کے اندر جو شوگر اگر ہے تو بہت وہ ایسے لائٹ سی ہے, بہرحال چینی ہے اس کے اندر, یہ ہم نہیں کہتے کہ نہیں ہے, وہ ذائقے کو بنانے کے لیے. لیکن لوگ وہ کہتے ہیں ہم تو شوگر کے ساتھ ہیں, ہم نے تو لیے, ہمیں تو فائدہ ہوا ہے نا. ٹھیک ہے جناب, تو آپ ٹیبلٹ لے رہے ہیں, کون سی ٹیبلٹ لے رہے ہیں ویسے, کون سی
4: ٹریٹمنٹ؟ گیٹریل لے رہا ہوں اور گلوکوفچ لے رہا ہوں.
1: گیٹریل کون سی کون سی؟ دو تین چار؟
4: چار ایم جی.
1: چار ایم جی گلوکوفیج کے ساتھ کمبینیشن میں ہے یا الگ سے لے رہے ہیں؟ وہ بھی کمبینیشن میں ہوگی.
4: جی جی وہ بھی ہے, وہ 500 ایم جی.
1: تو پھر تو آپ کی لیول جو ہے نا آگے گیا ہوا ہے, تو آپ پرہیز کریں. اس کا ہم لانچ کریں گے بہت جلدی, اس کے شوگر فری لائیں گے بہت, کیونکہ بہت سارے شوگر کے مریضوں کو بہت زیادہ کمزوری ہوتی ہے. ٹھیک ہے جی.
4: جی جی, اب وہ اس لیے تو میں سن رہا تھا, روز سنتا ہوں, میں نے ابھی کوئی نمبر لگایا ہے, کوئی بہت عرصے سے.

ओके जी मां नजर माने ले दे और यो 10 मिनट पातिशी विधि जी नो जुम के चीफ जस्टिस चिकम दे के हम लग गए गलत से तपेश गते मते हुए शास बिल्कुल मिस जुना रेले सी शो सब में समय वो खानदान पर दाऊद भाई प चिकला परेश ऋषि ब्यादा ब्यादा अटक डियर कुछ चिकम आदा मैनेजर से పిజందల చిక్కమ్మ దాచి డేర్స డేర్స మరాసి జైనబ్ గండపూర్ జైనబ్ గండపూర్ సి మఖూరి ఓడి తీసాల చవాలి హాసి ఓ ఇజా జరూర్ మిల్క ਦੇਲੇ ਮਨ ਜੀ ਸਾਰਾ ਵਿਸੂ ਜਮਾ ਖੁਰੇ ਲਤੀਫਾ ਦੇ ਬਰਦਾਦ ਸਲਾਮ ਟੂ ਆਲ ਲਿਸਨਰ ਮੇਰਾ ਵੋਟ ਕੈਂਡੀਡੇਟ ਕਿਸਮਤ ਮਾ ਵੋਟ ਆਲ ਕੈਂਡੀਡੇਟ ਮੰਦੀ ਤਕਸੀਮ ਕਰਨਾ ਨਾ ਸੀ ਤਕਸੀਮ ਕਵਲ ਹੈ ਨਾ ਸ਼ੁਗਲ ਬਖਸ਼ਣ ਇਸ ਤਰ੍ਹਾਂ ਯੂ ਤੋ ਵੋਟ ਹੈ ਚੇ ਖਬੀਬ ਚਾਂਕ ਵੋਟ ਫਾਰ ਕਿਸਮਤ ਅਲੀ ਰਜ਼ਾ ਹਾਸਿਲ ਸੀ ਨਾ ਨਾ ਸੀ ਦਮਾ ਚੋ ਦਮਾ ਚੋ ਦਮਾ ਚੋ ਸੀ ਮੈਂ ਉਸ ਵੋਟ ਚੋ ਵਾਲਾ ਫਜ਼ਲ ਰਹੀਮ ਪੇ ਨਾ ਮੈਂ ਉਸ ਵੋਟ ਚੋ ਵਾਲਾ ਖਾਸ ਦਾਚ ਗੁਮ ਦੇਖੇ ਨਾ ਬਨ ਰਸੀ ਬਗੇ ਸੀ اور السلام علیکم نزوان بھائی میرا ووٹ رضا بھائی کو ہے ایٹس می مخناز رانی فرام ٹانک اوکے جی منت سی زما خوری خوشحال ہے نزوان بھائی دان لبو پکے نہ کوئی سی ووٹ سی کم دکن ما پیر صاحب تو ووٹ پیسی پیر صاحب تو دی بالکل ووٹ وائی سی تو خاص بھائی دیمو میسج شامل کا بختور ہے جی بختور زما خوری تو میسج میں شامل کرے دی سی او تو ووٹو چې کوم ده کنه سینه وشه لري نماسي کلیر ولي غچا ته ووټه چي بابا بیا پکې کاش شي خاطر نه نه زی و نمبر نه بار بار میسج مکوي خاطر کني د بل چې کوم میسج مکړي واده نه کټ کوم خاطر بار بار به یو میسج نه تاسو